ਜੀ ਸਮਾਈਨ ਇਕਰਾਮ ਬ੍ਰਫਰੇਸ਼ਨ ਰੇਡੀਓ 1413 AM ਦੇ ਉੱਪਰ ਤੁਸੀਂ ਬਹੁਤ ਖੂਬਸੂਰਤ ਜਿਹਾ ਇੱਕ ਵਧੀਆ ਜਿਹਾ ਪ੍ਰੋਗਰਾਮ ਜਿਹੜਾ ਥੋੜ੍ਹਾ ਜਿਹਾ ਅਸੀਂ ਪੰਜਾਬੀ ਦਾ ਅਸੀਂ ਕਿਹਾ ਤੜਕਾ ਤਾਂ ਜ਼ਰੂਰ ਲੱਗਣਾ ਚਾਹੀਦਾ ਕਿਉਂਕਿ ਸਾਡੇ ਜਿਤਨੇ ਵੀ ਫੀਡਬੈਕ ਦੇਣ ਵਾਲੇ ਉਸ ਸਮਾਈਨ ਇਕਰਾਮ ਜ਼ਰੂਰ ਪਸੰਦ ਕਰਦੇ ਉਹਨਾਂ ਨੂੰ ਬਹੁਤ ਹੀ ਵਧੀਆ ਲੱਗਦੀ ਔਰ ਸਾਨੂੰ ਹਮੇਸ਼ਾ ਦੀ ਤਰ੍ਹਾਂ ਪਾਕਿਸਤਾਨ ਤੋਂ ਵੀ ਜੁਆਇਨ ਕੀਤਾ ਗਿਆ ਔਰ ਇਸ ਵਕਤ ਸਾਡੇ ਮੌਜੂਦ ਸਾਮੀਨ ਇਕਰਾਮ ਜਿਹੜੇ ਆ ਉਹ ਮੇਰਾ ਖਿਆਲ ਆ ਕਿ ਬਹੁਤ ਦੂਰ ਦੂਰ ਤੱਕ ਤੋਂ ਪਾਕਿਸਤਾਨ ਦਾ ਤਾਂ ਨਾਮ ਲਿਆ ਇਸ ਤੋਂ ਇਲਾਵਾ ਵੀ ਦੁਨੀਆਂ ਦੇ ਮੁਖਤਲਿਫ ਜਗ੍ਹਾ ਦੇ ਉੱਪਰੋਂ ਸਾਨੂੰ ਸੁਣਿਆ ਜਾ ਰਿਹਾ ਪ੍ਰੋਗਰਾਮ ਦੀ ਤਾਰੀਫ ਦਾ ਬਹੁਤ ਸ਼ੁਕਰੀਆ ਔਰ ਥੋੜ੍ਹਾ ਬਹੁਤ ਅਗਰ ਇਹ ਕੋਈ ਵੀ ਸਾਡੇ ਸਮਾਈਨ ਇਕਰਾਮ ਜਿਹੜੇ ਸਾਨੂੰ ਫੀਡਬੈਕ ਦੇਣਾ ਚਾਹੁੰਦੇ ਉਹ ਜ਼ਰੂਰ ਆਪਣਾ ਰਾਏ ਦਾ ਖੁੱਲ੍ਹ ਕੇ ਇਜ਼ਹਾਰ ਕਰਦੇ ਕਰਨਾ ਵੀ ਚਾਹੀਦਾ ਔਰ ਮੈਂ ਹਮੇਸ਼ਾ ਇਸ ਚੀਜ਼ ਨੂੰ ਬਹੁਤ ਪਸੰਦ ਕਰਨੀ ਕਿ ਤੁਸੀਂ ਜ਼ਰੂਰ ਆਪਣੀ ਜਿਹੜੀ ਰਾਏ ਆ ਉਹ ਸਾਨੂੰ ਦਿਓ ਔਰ ਜਿਤਨਾ ਵੀ ਤੁਹਾਡਾ ਖੁਦ ਦਾ ਇੱਕ ਦਿਲ ਚਾਹੁੰਦਾ ਪ੍ਰੋਗਰਾਮ ਨੂੰ ਕਿਸ ਸੈਗਮੈਂਟ ਨੂੰ ਤੁਸੀਂ ਜ਼ਿਆਦਾ ਲਾਈਕ ਕਰਦੇ ਪਸੰਦ ਕਰਦੇ ਅਸੀਂ ਉਹਦੇ ਵਿੱਚ ਮਜ਼ੀਦ ਖੂਬਸੂਰਤੀਆਂ ਪੈਦਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ ਸਮਾਈਨ ਇਕਰਾਮ ਉਹਨਾਂ ਨੂੰ ਸਾਡੇ ਸਪੈਸ਼ਲੀ ਜਿਤਨੇ ਵੀ ਸੁਣਨੇ ਵਾਲੇ ਹੁੰਦੇ ਮਤਲਬ ਸਮਾਈਨ ਇਕਰਾਮ ਉਹਨਾਂ ਨੂੰ ਹਮੇਸ਼ਾ ਦੀ ਤਰ੍ਹਾਂ ਜਿਹੜਾ ਪੰਜਾਬੀ ਦਾ ਤੜਕਾ ਉਹ ਬਹੁਤ ਹੀ ਚੰਗਾ ਅਤੇ ਵਧੀਆ ਲੱਗਦਾ ਫਿਰ ਮੈਂ ਸੋਚਿਆ ਕਿ ਕਿਉਂ ਨਹੀਂ ਜੀ ਕਿਉਂਕਿ ਪ੍ਰੋਗਰਾਮ ਤੁਹਾਡੇ ਲਈ ਆ ਤੁਹਾਡੇ ਲਈ ਪੇਸ਼ ਕੀਤਾ ਜਾ ਰਿਹਾ ਅਤੇ ਤੁਸੀਂ ਜ਼ਰੂਰ ਸਾਡੀ ਵਧੀਆ ਜੀ ਪੰਜਾਬੀ ਵੀ ਸੁਣੋ ਜੀ ਅਤੇ ਨਾਲ ਵਧੀਆ ਜਿਹਾ ਉਹਨਾਂ ਨੇ ਇੱਕ ਸਾਡੇ ਲਈ ਕਿਸੇ ਵੀ ਕਿਸਮ ਦਾ ਉਹਨਾਂ ਨੇ ਕਿਹਾ ਵਧੀਆ ਜਿਹਾ ਪੰਜਾਬੀ ਜਿਹਾ ਪੰਜਾਬੀ ਦੇ ਵਿੱਚ ਸਾਨੂੰ ਕੋਈ ਗੀਤ ਸੁਣਾ ਦਿਓ ਅਤੇ ਮੈਂ ਮੇਰਾ ਖਿਆਲ ਹੈ ਕਿ ਆਪਣੇ ਮੌਜੂਦ ਸਾਵੇਂ ਇਕਰਾਮ ਦੀ ਇਸ ਪਸੰਦ ਨੂੰ ਜ਼ਰੂਰ ਮੱਦੇਨਜ਼ਰ ਰੱਖਦੇ ਹੋਏ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਵੀ ਇਸ ਪੰਜਾਬੀ ਦੇ ਗੀਤ ਨੂੰ ਪਸੰਦ ਕਰੋਗੇ ਅਤੇ ਆਈਏ ਚਲੋ ਜੀ ਹੁਣ ਇੱਕ ਵਧੀਆ ਜਿਹਾ ਪੰਜਾਬੀ ਦਾ ਗੀਤ ਜ਼ਰੂਰ ਸੁਣਦੇ ਹਾਂ